0: back-to-back songs with Ambala Sweets. Celebrating serving the community for 60 years. Check online at ambala.co.uk for your nearest store or 1 hour click and collect available. Ambala Sweets now open in Sutton Coalfield. Ambala, 100% vegetarian.
1: ਜੱਟ ਵਿੱਚ ਅੰਨਾ ਜ਼ੋਰ ਹੈ ਤੇ ਚੜ੍ਹਦੀ ਜਵਾਨੀ ਹੈ, ਦੌਲਤ ਸ਼ੌਹਰਤ ਪੱਲੇ ਹੈ, ਮੋਟੇ ਬੰਦੇ ਖਾ